ਆਕਾਸ਼ਵਾਣੀ ਦੇ ਹਮੀਰਪੁਰ ਕੇਂਦਰ ਤੇ ਇਸ ਵਕਤ ਤੋਂ ਸੁਣਨ ਦੇ ਹਨ ਕਾਰਜਕ੍ਰਮ ਲੋਕ ਰੰਗ। ਵੀ ਇਸ ਕਾਰਜਕ੍ਰਮ 'ਚ ਅਸੀਂ ਆਪਣੇ ਸ਼ਰੋਤਿਆਂ ਨੂੰ ਸੁਣਾ ਦੇ ਹਨ ਪਿਆਰੇ ਪਿਆਰੇ ਪਹਾੜੀ ਲੋਕ ਗੀਤ, ਕੰਨੇ ਨਾਲ ਲੋਕ ਗੀਤਾਂ 'ਚ ਘੁਲੂਈ ਇੱਥੇ ਦੀ ਸੰਸਕ੍ਰਿਤੀ ਦੀ ਮਿਠਾਸ। ਤਾਂ ਮਿਲਣੇ ਸੁਣਦੇ ਹਨ ਕਾਰਜਕ੍ਰਮ ਦਾ ਅਗਲਾ ਲੋਕ ਗੀਤ।

0: ਕਿਸਾਨ ਭਾਈਆਂ ਦਾ ਪਸੰਦੀਦਾ ਕਾਰਜਕ੍ਰਮ ਖੇਤੀਬਾੜੀ ਜੇ ਹੈ ਸ਼ੁਰੂ ਹੋਈ ਗਿਆ ਕਨੇ ਆਹੇ ਵੀ ਬਿਲਕੁਲ ਠੀਕ ਟਾਈਮਾਂ ਦੇ ਆਪਣੇ ਕਿਸਾਨ ਭਾਈਆਂ ਸੋਗੀ ਢੇਰ ਸਾਰੀਆਂ ਗੱਲਾਂ ਬਾਤਾਂ ਜਾਣਕਾਰੀਆਂ ਸਾਂਝਾ ਕਰਨ ਦੇ ਤਾਂ ਹਾਜ਼ਰ ਹੋਈ ਗਏ ਤਾਂ ਆਜ ਕੇ ਕਾਰਜਕ੍ਰਮ ਵਿੱਚ ਮੈਂ ਆਸ਼ਾ ਕਨੇ ਮੇਰੇ ਸਹਿਯੋਗੀ
1: ਰਮਾ ਤਾਂ ਆਹ ਦੋਨੋਂ ਦੀ ਤਰਫ ਤੇ ਜੀ

0: ਤਾਂ ਇਸਦੇ ਜੇ ਸਿਆਹਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਕਨੇ ਕਮ ਉਪਜਾਊ ਭੂਮੀ ਜਾਂ ਫਿਰ ਅਸਿੰਚਿਤ ਖੇਤਰਾਂ 'ਚ ਵੀ ਇਹ ਅੱਛੀ ਪੈਦਾਵਾਰ ਦਿੰਦੀ ਹੈ। ਕਨੇ ਸੁੱਕੇ ਦੀ ਅਗਰ ਸਥਿਤੀ ਹੋਵੇ ਤਾਂ ਤਿੱਥੀ ਵੀ ਇਹ ਬਿਜਾਈ ਜਿਹੀ ਸਹਿ ਬੜੀ ਹੀ ਅੱਛੇ ਤਰੀਕੇ ਕਨੇ ਉੱਗੀ ਜਾਂਦੀ ਹੈ।
1: ਜੀ ਤਾਂ ਭਾਈ ਦੇਖਾ ਆਹਾਂ ਦੇ ਕਿਸਾਨ ਭਾਈ ਜੇ ਹੈ ਸਹਿ ਅਗਰ ਛਲੀਆਂ ਦੀ ਖੇਤੀ ਕਰਨਾ ਚਾਹੁੰਦੇ ਵੀ ਹੈ ਨਾ ਤਾਂ ਦੇ ਦੇ ਕਿਸਮਾਂ ਦਾ ਜੇ ਅਸੀਂ ਚੁਣਾਵ ਕਰੀ ਸਕਦੇ ਵੀ ਹੈ ਕਿਉਂਕਿ ਆਹਾਂ ਦੀ ਖੇਤੀਬਾੜੀ ਜੇ ਇਸ ਜ਼ਿਆਦਾਤਰ ਨਿਰਭਰ ਕਰਦੀ ਮੌਸਮ 'ਚ। ਅਗਰ ਟਾਈਮਾਂ ਦੀ ਜੇ ਇਸੇ ਵਰਖਾ ਹੋਈ ਗਈ ਤਾਂ ਫਸਲਾਂ ਦਾ ਉਤਪਾਦਨ ਹਾਂ ਜੋ ਠੀਕ ਮਿਲਦਾ ਵੀ ਹੈ। ਕਈ ਵਾਰੀ ਜੇ ਐਸੇ ਬੜੀਆਂ ਵਰਖਾ ਉਤਰੀ ਆਉਂਦੀ ਤਾਂ ਉਸ ਤਰ੍ਹਾਂ ਦੀ ਆਹਾਂ ਜੋ ਕਿਸਮਾਂ ਦਾ ਚੁਣਾਵ ਕਰਨਾ ਚਾਹੀਦਾ। ਕਈ ਵਾਰੀ ਜੇ ਇਸੇ ਸੁੱਕੇ ਦੀ ਮਾਰ ਵੀ ਝੇਲਣਾ ਪਾਉਂਦੀ ਵੀ ਹੈ ਤਾਂ ਅਗਰ ਕਿਸਮਾਂ ਦਾ ਸਹੀ ਚੁਣਾਵ ਕੀਤੀ ਰਹੂੰਗਾ ਨਾ ਤਾਂ ਫਿਰ ਹੀ ਆਹਾਂ ਜੋ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਜੇ ਇਸੇ ਨਹੀਂ ਆਉਂਦੀ ਹੈ।
0: ਬਿਲਕੁਲ, ਅਗਲੀ ਕਿਸਮ ਦੀ ਅਗਰ ਆਹਾਂ ਗੱਲ ਕਰੀਏ ਤਾਂ ਬਜੋਰਾ ਮੱਕਾ L201 ਇਹ ਵੀ ਕਿਸਮ ਜੇ ਇਸੇ ਜਲਦੀ ਤਿਆਰ ਹੋਣ ਵਾਲੀ ਕਨੇ ਮੱਧਮ ਵਰਤੀ ਜਾਂ ਫਿਰ ਉਚਾਈ ਵਾਲੇ ਖੇਤਰਾਂ 'ਚ ਜੇ ਐਸੇ ਉਪਯੁਕਤ ਹੁੰਦੀ ਹੈ। ਇਸ ਦੇ ਦਾਣੇ ਜੇ ਐਸੇ ਚਮਕੀਲੇ, ਨਾਰੰਗੀ, ਕਠੋਰ ਹੁੰਦੇ ਹਨ। ਇਹ ਕਿਸਮ ਵੀ ਜੇ ਐਸੇ ਝੁਲਸਾ ਰੋਗ ਜੋ ਸਹਿਨਸ਼ੀਲ ਜੇ ਐਸੇ ਕਰ ਲੈਂਦੀ ਹੈ। ਕਨੇ ਇਹ ਕਿਸਮ 85 ਤੇ 94 ਦਿਨਾਂ 'ਚ ਤਿਆਰ ਹੋ ਜਾਂਦੀ ਹੈ। ਕਨੇ ਉਪਜ ਲਗਭਗ 35 ਤੇ 38 ਕੁਇੰਟਲ ਪ੍ਰਤੀ ਹੈਕਟਰ ਦੇ ਲਗਭਗ ਜੇ ਐਸੇ ਦਿੰਦੀ ਹੈ।
1: ਜੀ ਇਸ ਦੇ ਇਲਾਵਾ ਨਵੀਨ ਕੰਪੋਜਿਟ ਇਹ ਵੀ ਛਲੀਆਂ ਦੀ ਜੇ ਇਸੇ ਇੱਕ ਅੱਛੀ ਕਿਸਮ ਹੈ। ਜਲਦੀ ਤਿਆਰ ਹੋਣ ਵਾਲੀ ਜੇ ਇਸੇ ਕਿਸਮ ਹੈ। ਕਨੇ ਮੱਧਮ ਲੰਬਾਈ ਵਾਲੇ, ਮੋਟੇ, ਪੀਲੇ ਕਨੇ ਕਠੋਰ ਦਾਣੇ ਵਾਲੀ ਜੇ ਇਸੇ ਕਿਸਮ ਮੰਨੀ ਜਾਂਦੀ ਵੀ ਹੈ। ਇਹ ਕਿਸਮ ਜ਼ਿਆਦਾਤਰ ਆਹਾਂ ਦੇ ਜਿਹੜੇ ਨਿਚਲੇ ਇਲਾਕੇ ਨਾ ਤਿਨਾਂ ਵਾਸਤੇ ਜੇ ਇਸੇ ਬਿਲਕੁਲ ਉਪਯੁਕਤ ਮੰਨੀ ਜਾਂਦੀ ਵੀ ਹੈ। ਕਿਆ ਹੁੰਦਾ ਵੀ ਇਹ ਜਲਦੀ ਜੇ ਇਸੇ ਤਿਆਰ ਹੋ ਜਾਂਦੀ ਵੀ ਹੈ। ਇਸ ਦੀ ਵਜ੍ਹਾ ਤੇ ਛਲੀਆਂ ਦੀ ਤੁੜਾਈ ਤੇ ਬਾਅਦ ਜੇ ਅਸੀਂ ਆਹਾਂ ਦੇ ਕਿਸਾਨ ਬਾਈ ਇਹਨਾਂ ਖੇਤਰਾਂ 'ਚ ਛਲੀਆਂ ਦੇ 'ਚ ਤੋਰੀਆਂ ਜੇ ਅਸੀਂ ਵਾਹ ਸਕਦੇ ਵੀ ਹੈ। ਕਨੇ ਤੋਰੀਆਂ ਵੱਢਣੇ ਤੇ ਬਾਅਦ ਗੇਹੂੰ ਦੀ ਫਸਲ ਜੇ ਅਸੀਂ ਲੈ ਸਕਦੇ ਤਾਂ ਇਸ ਤੇ ਜੇ ਆ ਫਸਲ ਚੱਕਰ ਵੀ ਹੋ ਜਾਣਾ ਵੀ ਹੈ। ਕਨੇ ਆਹੇ ਜੇ ਅਸੀਂ ਜੀਆਂ ਛਲੀਆਂ ਤੇ ਬਾਅਦ ਜੇ ਅਸੀਂ ਤੋਰੀਆਂ ਦੀ ਫਸਲ ਲੈਣੇ ਤੇ ਬਾਅਦ ਕਣਕਾਂ ਦੀ ਫਸਲ ਜੇ ਅਸੀਂ ਤਿੰਨਾਂ ਖੇਤਰਾਂ 'ਚ ਲਗਾਈ ਦੇਂਗੇ ਤਾਂ ਇਸ ਤੇ ਜੇ ਅਸੀਂ ਆਹਾਂ ਦੇ ਕਿਸਾਨ ਭਾਈਆਂ ਜੋ ਅੱਛਾ ਮੁਨਾਫਾ ਜੇ ਅਸੀਂ ਮਿਲੀ ਜਾਣਾ ਵੀ ਹੈ।
0: ਬਿਲਕੁਲ, ਕਨੇ ਇਸ ਤੇ ਇਲਾਵਾ ਵੀ ਹੋਰ ਵੀ ਕਈ ਤਰ੍ਹਾਂ ਦੀਆਂ ਕਿਸਮਾਂ ਹਨ ਜਿੰਨਾ ਕੁਆਲਿਟੀ ਪ੍ਰੋਟੀਨ ਮੱਕੀ ਹੋਏਗੀ, PMZ ਹੋਏਗੀ, ਬਜੋਰਾ ਪੌਪਕੋਰਨ ਹੋਏਗੀ, ਕਨੇ ਬਜੋਰਾ ਸਵੀਟ ਕੋਰਨ ਹੋਏਗੀ। ਇਹ ਕਿਸਮਾਂ ਵੀ ਕਾਫੀ ਅੱਛੀਆਂ ਹਨ। ਕਨੇ ਇਹਨਾਂ ਕਿਸਮਾਂ ਤੇ ਵੀ ਆਹਾਂ ਦੇ ਕਿਸਾਨ ਭਾਈ ਜੇ ਐਸੇ ਕਾਫੀ ਜ਼ਿਆਦਾ ਫਾਇਦਾ ਜੇ ਐਸੇ ਲੈ ਸਕਦੇ ਹਨ।
1: ਜੀ ਬਿਲਕੁਲ ਤਰਮਾ, ਇਹ ਤਾਂ ਗੱਲਬਾਤ ਰਹੀ ਕਿ ਆਹਾਂ ਦੇ ਕਿਸਾਨ ਭਾਈ ਜੇ ਐਸੇ ਆਉਣ ਵਾਲੇ ਟਾਈਮਾਂ 'ਚ ਜਿਹੜੀ ਆਹਾਂ ਛਲੀਆਂ ਦੀ ਫਸਲ ਲਗਾਉਣੀ ਇਸ ਦੇ ਤਾਂ ਜੇ ਐਸੇ ਕਿਆ ਕਿਆ ਤਿਆਰੀਆਂ ਕਰੀ ਸਕਦੇ, ਉੱਨਤ ਕਿਸਮਾਂ ਦਾ ਚੁਣਾਵ ਜੇ ਐਸੇ ਕਿਸ ਤਰੀਕੇ ਨੇ ਕਰਨੇ ਕਰੀ ਸਕਦੇ ਵੀ ਹੈ। ਕਿਉਂਕਿ ਜਿਹੜਾ ਖਾਲੀ ਟਾਈਮ ਹੁੰਦਾ ਨਾ ਇਸ ਟਾਈਮਾਂ 'ਚ ਆਹੇ ਉੱਨਤ ਕਿਸਮਾਂ ਦਾ ਚੁਣਾਵ ਕਰੀ ਲਈ ਰਹੂੰਗਾ, ਬੀਜੋ ਉਪਚਾਰ ਕਰੀ ਲੈਂਗੇ, ਨਹੀਂ ਤਾਂ ਪ੍ਰੀਖਣ ਕਰਵਾਈ ਲੈਂਗੇ ਤਾਂ ਫਿਰ ਹੀ ਖੇਤੀਬਾੜੀ ਦੇ ਜਿਹੜੇ ਵੀ ਕੰਮਕਾਰ ਹੁੰਦੇ ਸਹਿ ਤਿੰਨਾਂ ਚਾਹਾਂ ਜੋ ਥੋੜੀ ਆਸਾਨੀ ਹੋ ਜਾਂਦੀ। ਕਨੇ ਜਿਹੜੀ ਵੀ ਆਹਾਂ ਫਸਲਾਂ ਲਾਣੀ ਵੀ ਹੈ ਇਸ ਤਰੀਕੇ ਨੇ ਕਰਨੇ, ਅਗਰ ਆਪਣੇ ਖੇਤਰਾਂ ਦੀ ਤਿਆਰੀ ਕਰੀਏ ਸਹੀ ਤਰੀਕੇ ਨੇ ਕਰਨੇ, ਜੇ ਅਸੀਂ ਪੋਸ਼ਕ ਤੱਤਾਂ ਦਾ ਇਹ ਧਿਆਨ ਰੱਖੀਏ ਤਾਂ ਫਿਰ ਹੀ ਆਹਾਂ ਜੋ ਫਸਲਾਂ ਦਾ ਉਤਪਾਦਨ ਜੇ ਅਸੀਂ ਠੀਕ ਮਿਲਦਾ ਵੀ ਹੈ।
0: ਬਿਲਕੁਲ, ਤਾਂ ਦਿਖਾ ਪਈ ਕਾਰਜਕ੍ਰਮ ਖੇਤੀਬਾੜੀ 'ਚ ਗੱਲਾਂ ਬਾਤਾਂ ਜੇ ਅਨਸਰ ਤੋਂ ਸੋਗੀ ਹੋਰ ਵੀ ਆਹਾਂ ਸਾਂਝਾ ਕਰਨੀਆਂ ਹਨ, ਪਰ ਇਸ ਤੋਂ ਪਹਿਲਾਂ ਜੇ ਅਸੀਂ ਕਾਰਜਕ੍ਰਮ 'ਚ ਸੁਣੀ ਲੈਣਾ ਇੱਕ ਬਾਂਕਾ ਜਿਹਾ ਲੋਕ ਗੀਤ।

0: ਰਮਾਇ ਤਾਂ ਸੁਣਿਆ ਹੈ ਲੋਕ ਗੀਤ ਕੰਨੇ ਲੋਕ ਗੀਤਾਂ ਤੇ ਪਹਿਲੇ ਇਹ ਗੱਲਬਾਤ ਕਰਾ ਦੇ ਹੈ ਕਿ ਆਉਣੇ ਵਾਲੇ ਟਾਈਮ 'ਚ ਜੇ ਅਸੀਂ ਆਹਾਂ ਖਰੀਫ ਦੀ ਫਸਲਾਂ ਲਗਾਉਣੀ ਵੀ ਆਈ ਕਨੇ ਕੋਈ ਵੀ ਫਸਲ ਲਗਾਉਂਦੇ ਆਹੇ ਤਾਂ ਵੀ ਉੱਨਤ ਕਿਸਮਾਂ ਦੇ ਬੀਜਾਂ ਦਾ ਹਾਂ ਜੋ ਚੁਣਾਵ ਕਰਨਾ ਚਾਹੀਦਾ ਨਾ ਕਨੇ ਬੀਜ ਹਮੇਸ਼ਾ ਉਪਚਾਰਿਤ ਕਰੀਨੇ ਜੇ ਅਸੀਂ ਬਾਣੇ ਚਾਹੀਦੇ ਵੀ ਹੈ।
1: ਬਿਲਕੁਲ ਠੀਕ ਲਾ ਦੇ ਹਨ ਤਾਂ ਦਿਖਾ ਉਪਚਾਰਿਤ ਜੇ ਅਗਰ ਆਹਾਂ ਬੀਜ ਕਰਨਾ ਹੈ ਤਾਂ ਕਿਸ ਤਰੀਕੇ ਕਰਨਾ ਹੀ ਆ ਇਹਨਾਂ ਚੀਜ਼ਾਂ ਦੇ ਬਾਰੇ 'ਚ ਜੇ ਅਸੀਂ ਵੀ ਆਹਾਂ ਆਪਣੇ ਸਾਰੇ ਹੀ ਸੁਣਨੇ ਵਾਲੇ ਨੇ ਜਾਣਕਾਰੀ ਜੇ ਅਸੀਂ ਸਾਂਝਾ ਕਰਨੀ ਹੈ ਕਿ ਤਿੰਨਾਂ ਦਿਖਾ ਪਈ ਇਹ ਜੇ ਆਉਂਦੇ ਖੇਤੀਬਾੜੀ ਜੇ ਇਸ ਤਿੰਨਾਂ ਵਰਖਾ ਪਰ ਨਿਰਭਰ ਕਰਦੀ ਹੈ ਪਰ ਕਈ ਜਗ੍ਹਾ ਜੇ ਅਸੀਂ ਟਾਈਮ ਟਾਈਮ ਉੱਪਰ ਵਰਖਾ ਨਹੀਂ ਹੁੰਦੀ ਹੈ ਜਾਂ ਤਿੰਨਾਂ ਜਗ੍ਹਾ ਜੇ ਅਸੀਂ ਪਾਣੀਆਂ ਦੇ ਖੇਤਰ ਜੇ ਅਸੀਂ ਦੂਰ ਹਨ ਜਾਂ ਫਿਰ ਪਾਣੀ ਨਹੀਂ ਪਹੁੰਚਦਾ ਹੀ ਆ ਕਈ ਵਾਰੀ ਜੇ ਅਸੀਂ ਢਲਾਨਾਂ ਕੰਨੇ ਪਾਣੀ ਲੋਹੀ ਆਉਂਦਾ ਵਰਖਾ ਦਾ ਤਾਂ ਤਿੰਨਾਂ ਜਗ੍ਹਾ 'ਚ ਜੇ ਅਸੀਂ ਕਿੰਨਾ ਜੇ ਅਸੀਂ ਆਹਾਂ ਬੀਜ ਜੇ ਅਸੀਂ ਉਪਚਾਰਿਤ ਕਰਨੇ 'ਚ ਅਸੀਂ ਬਣਾਈਏ ਆ।
0: ਜੀ ਬਿਲਕੁਲ ਠੀਕ ਗਲਾਇਆ ਵੀ ਹੈ ਵੀ ਜੀ ਇਹ ਬੋਲਿਆ ਨਾ ਕਿ ਖੇਤੀਬਾੜੀ 'ਚ ਜੇ ਅਸੀਂ ਹਮੇਸ਼ਾ ਉੱਨਤ ਕਿਸਮਾਂ ਦਾ ਬੀਜ ਜੇ ਅਸੀਂ ਲਗਾਉਣਾ ਚਾਹੀਦਾ ਕਹਿੰਦੇ ਵਿਗਿਆਨਿਕ ਯੁੱਗ ਦੇ ਹਿਸਾਬਾਂ ਨੇ ਕੰਨੇ ਜੇ ਅਸੀਂ ਜਿਹੜੀ ਨਈ ਨਈ ਤਕਨੀਕਾਂ ਆਈ ਵੀ ਹੈ ਨਾ ਤੇ ਹਿਸਾਬਿਆ ਇਹ ਖੇਤੀਬਾੜੀ ਸ਼ੁਰੂ ਕਰਨਾ ਕੀਤੀ ਵੀ ਆਈ ਤਾਂ ਆਹਾਂ ਜੋ ਪੈਦਾਵਾਰ ਵੀ ਆਪਣੀ ਫਸਲਾਂ ਤੇ ਅੱਛੀ ਮਿਲੀ ਪਰ ਜੀਆਂ ਜੀਆਂ ਜੇ ਕਿਸੇ ਵੀ ਚੀਜ਼ਾਂ 'ਚ ਬਦਲਾਵ ਆਉਂਦਾ ਨਾ ਤਿਸ ਹੋ ਗਈ ਜੇ ਅਸੀਂ ਨਈ ਨਈ ਪਰੇਸ਼ਾਨੀਆਂ ਵੀ ਆਉਂਦੀ ਤਾਂ ਇਹ ਦਿਖਾ ਦੇ ਕਿ ਅੱਜਕੱਲ ਜੇ ਅਸੀਂ ਫਸਲਾਂ 'ਚ ਕਈ ਨਈ ਨਈ ਬਿਮਾਰੀਆਂ ਲੱਗਣ ਦੀ ਸੰਭਾਵਨਾ ਜੇ ਇਸੇ ਬਣੀ ਰਹੀ ਰਹਿੰਦੀ ਵੀ ਆਈ ਅਗਰ ਇਹ ਬੀਜਾਂ 'ਚ ਜੇ ਅਸੀਂ ਉਪਚਾਰਿਤ ਕਰੀਨੇ ਕੰਨੇ ਬਾਂਗੇ ਨਾ ਤਾਂ ਅੱਧੇ ਤੇ ਜ਼ਿਆਦਾ ਬਿਮਾਰੀਆਂ ਜੇ ਇਸ ਉਸੀ ਟਾਈਮ 'ਚ ਅਸੀਂ ਖਤਮ ਹੋ ਜਾਂਦੀ ਵੀ ਆਈ।
1: ਬਿਲਕੁਲ ਠੀਕ ਲਾ ਦੇ

0: ਲਿਖਾ ਫਸਲ ਦੀ ਅਧਿਕ ਪੈਦਾਵਾਰ ਤਾਂ ਹੀ ਸੰਭਵ ਹੋ ਸਕਦੀ ਹੈ ਅਗਰ ਅਸੀਂ ਬੀਜ ਸਵਸਥ ਜੈਸੇ ਬੀਜੀਏ ਜਾਂ ਫਿਰ ਸਵਸਥ ਬੀਜ ਦੀ ਜੈਸੇ ਅਧਿਕ ਪੈਦਾਵਾਰ ਅਸੀਂ ਕਰਗੇ ਤਾਂ ਹੀ ਜੈਸੇ ਅਸੀਂ ਅੱਛੀ ਫਸਲ ਜੈਸੇ ਲਈ ਪਾਉਂਦੇ ਹਨ। ਲਿਖਾ ਕਈ ਵਾਰੀ ਜੈਸੇ ਅਸਾਂ ਦੀਆਂ ਮਿੱਟੀਆਂ 'ਚ ਹੀ ਕਈ ਜਿਹੜੇ ਬਿਮਾਰੀਆਂ ਜੀ ਹਨ ਸਹਿ ਅਸਾਂ ਦੇ ਬੀਜੇ ਜੋ ਜੈਸੇ ਲੱਗ ਜਾਂਦੀਆਂ ਹਨ। ਇਸ ਤਾਂ ਜ਼ਰੂਰੀ ਇਹੀ ਹੁੰਦਾ ਕਿ ਅਸਾਂ ਟਾਈਮਾਂ ਰਹਿੰਦੇ ਹੀ ਆਪਣੀਆਂ ਫਸਲਾਂ ਜੋ ਜੈਸੇ ਜਾਂ ਆਪਣੇ ਬੀਜ ਜੋ ਜੈਸੇ ਉਪਚਾਰਿਤ ਕਰ ਲੈਣ। ਬੀਜਾ ਉਪਚਾਰ ਦੇ ਲਾਭਾਂ ਦੀ ਅਗਰ ਅਸਾਂ ਗੱਲ ਕਰੀਏ ਤਾਂ ਛਿੜਕਾਵ ਦੀ ਅਪੇਕਸ਼ਾ ਜੈਸੇ ਬੀਜ ਉਪਚਾਰ ਕਰਨਾ ਜੈਸੇ ਆਸਾਨ ਕਨੇ ਸਸਤਾ ਹੁੰਦਾ ਹੀ ਆ
1: ਜੀ। ਇਸ ਤੇ ਬੀਜ ਅੰਕੁਰਨ ਚ ਬੜੋਤਰੀ ਜੇ ਇਸੇ ਹੁੰਦੀ ਵੀ ਆਈ ਕਨੇ ਸਵਸਥ ਪੌਦ ਜੇ ਇਸੇ ਆਹ ਵੱਲ ਤਿਆਰ ਹੁੰਦੇ ਵੀ ਆਏ। ਇਸ ਹੋਗੀ ਜੇ ਐਸੇ ਜੜਾਂ ਦੇ ਜਿਹੜੇ ਰੋਗ ਹੁੰਦੇ ਵੀ ਆਏ ਤਿਨਾਂ ਚ ਕਾਫੀ ਹੱਦ ਤੱਕ ਨਿਯੰਤਰਣ ਜੇ ਐਸੇ ਹੋ ਜਾਂਦਾ ਵੀ ਆਇਆ ਕਨੇ ਆਹਾਂ ਦੇ ਜਿਹੜੇ ਵੀ ਆਹ ਫਸਲ ਲਗਾਈ ਰਹੀ ਹੁੰਦੀ ਵੀ ਆਈ ਤੇ ਇਸ ਦੀ ਪੈਦਾਵਾਰ ਵੀ ਹਾਂ ਜੋ ਜ਼ਿਆਦਾ ਮਿਲਦੀ ਵੀ ਆਈ।
0: ਬਿਲਕੁਲ ਮਿੱਟੀ ਕਨੇ ਬੀਜ ਜਨਿਤ ਰੋਗਾਂ ਤੇ ਜੇ ਐਸੇ ਹਾਂ ਜੋ ਲਾਭ ਮਿਲਦਾ ਹੀ ਆ ਕਨੇ ਬਿਮਾਰੀਆਂ ਦੀ ਕਸ਼ਮਤਾ ਜੋ ਘੱਟ ਕਰਨੇ ਚ ਜੇ ਐਸੇ ਹਾਂ ਜੋ ਕਈ ਤਰੀਕੇ ਦੀਆਂ ਵਿਧੀਆਂ ਜੇ ਹਨ ਸਤੀ ਨਾ ਸੋਗੀ ਹਾਂ ਬੀਜ ਜੋ ਉਪਚਾਰਿਤ ਕਰ ਸਕਦੇ ਹਨ। ਤਿਨਾਂ ਦਿਖਾ ਯਾਂਤਰਿਕ ਵਿਧੀ ਦੀ ਗੱਲ ਕਰੀਏ ਤਾਂ ਇਸ ਵਿਧੀ ਤੇ ਜੇ ਐਸੇ ਹਾਂ ਹਜੇ ਸੰਕਲਿਤ ਮਿਸ਼ਰਨ ਪਦਾਰਥ ਹੁੰਦਾ ਤੇ ਜੋ ਟਾਈ ਕਰਨੇ ਜੇ ਐਸੇ ਇੱਕ ਰੋਗਾਂ ਤੇ ਪ੍ਰਭਾਵਿਤ ਬੀਜ ਜੋ ਬੀਜ ਭਾਰ ਰੰਗ ਜਾਂ ਫਿਰ ਹੱਥਾਂ ਜਾਂ ਫਿਰ ਮਸ਼ੀਨਾਂ ਸੋਗੀ ਜੈਸੇ ਸਵਸਥ ਬੀਜ ਜੋ ਚੁਣੀ ਕਰਨੇ ਜੈਸੇ ਢੇਰ ਅਲੱਗ ਲਗਾ ਸਕਦੇ ਹਨ। ਬੀਜ ਜਨਿਤ ਮ੍ਰਿਦਾ ਜਨਿਤ ਰੋਗਾਂ ਜੋ ਜੇ ਐਸੇ ਇਹ ਵਿਧੀ ਵਿਸ਼ੇਸ਼ ਪ੍ਰਭਾਵ ਜੈਸੇ ਨਹੀਂ ਪਾਉਂਦਾ ਹੀ ਆ। ਇਸ ਵਿਧੀ ਸੋਗੀ ਜੈਸੇ ਉਪਚਾਰਿਤ ਬੀਜ ਜੈਸੇ ਹੋਰਨਾਂ ਵਿਧੀਆਂ ਸੋਗੀ ਵੀ ਉਪਚਾਰਿਤ ਕੀਤੇ ਜਾ ਸਕਦਾ
1: ਜੀ। ਅਗਲੀ ਵਿਧੀ ਦੀ ਇਹ ਗੱਲ ਕਰੀਏ ਤਾਂ ਭੌਤਿਕ ਵਿਧੀ ਦੁਆਰਾ ਵੀ ਇਹ ਬੀਜਾਂ ਦਾ ਉਪਚਾਰ ਜੀ ਐਸੇ ਕਰੀ ਸਕਦੇ ਜਿਸ ਚ ਜੀਆਂ ਨਮੀ ਸਤਰ ਹੋਈ ਗਿਆ ਸੌਰ ਊਰਜਾ ਹੋਈ ਗਈ ਗਰਮ ਪਾਣੀ ਨੇ ਕਰਨੇ ਜੇ ਐਸੇ ਇਹ ਬੀਜ ਉਪਚਾਰ ਕਰੀ ਸਕਦੇ ਵੀ ਹੈ ਜਾਂ ਫਿਰ ਨਮਕੀਨ ਜਲ ਤਿਆਰ ਕਰੀ ਨੇ ਕਰਨੇ ਵੀ ਬੀਜਾਂ ਦਾ ਉਪਚਾਰ ਜੀ ਐਸੇ ਕਰੀ ਸਕਦੇ। ਨਮੀ ਸਤਰ ਦੀ ਇਹ ਗੱਲ ਕਰੀਏ ਤਾਂ ਅਲੱਗ ਅਲੱਗ ਬੀਜਾਂ ਦਾ ਸੁਰੱਖਿਅਤ ਨਮੀ ਸਤਰ ਜੇ ਐਸੇ ਅਲੱਗ ਅਲੱਗ ਹੁੰਦਾ ਵੀ ਹੈ ਆ। ਇਸ ਵਾਸਤੇ ਬੀਜ ਚ ਸੰਕਰਮਣ ਜੋ ਰੋਕਣੇ ਦੇ ਤਾਂ ਜੇ ਐਸੇ ਬੀਜਾਂ ਜੋ ਸੁਰੱਖਿਅਤ ਨਮੀ ਸਤਰ ਪਰ ਜੇ ਐਸੇ ਸੁਖਾਣਾ ਚਾਹੀਦਾ ਵੀ ਹੈ ਆ। ਜੀਆਂ ਧਾਨਾਂ ਦੇ ਬੀਜਾਂ ਦੀ ਇਹ ਗੱਲ ਕਰੀਏ ਤਾਂ 12%, ਸੋਇਆਬੀਨ 9%, ਤਿਲਹਨੀ ਫਸਲਾਂ ਚ 8 ਤੇ 10%, ਕਨੇ ਸਬਜ਼ੀਆਂ ਚ ਜੇ ਐਸੇ 8% ਤੱਕ ਜੇ ਐਸੇ ਨਮੀ ਸਤਰ ਸੁਰੱਖਿਅਤ ਜੇ ਐਸੇ ਮੰਨਿਆ ਜਾਂਦਾ ਵੀ ਹੈ ਆ। ਯਾਨੀ ਕਿ ਇਸ ਨਮੀ ਸਤਰ ਚ ਜੇ ਐਸੇ ਇਹ ਇਹਨਾਂ ਬੀਜਾਂ ਦਾ ਭੰਡਾਰਨ ਜੇ ਐਸੇ ਕਰੀ ਸਕਦੇ ਵੀ ਹੈ।
0: ਬਿਲਕੁਲ ਕਨੇ ਸੌਰ ਊਰਜਾ ਦੀ ਗੱਲ ਕਰੀਏ ਤਾਂ ਇਹ ਵਿਧੀ ਜੇ ਇਸੇ ਤਿੰਨਾਂ ਅੱਜਕੱਲ ਦੇ ਦਿਨਾਂ ਵਿੱਚ ਜੇ ਐਸੇ ਕਾਫੀ ਜ਼ਿਆਦਾ ਅਪਣਾਈ ਜਾਂਦੀ ਹੈ ਕਿਉਂਕਿ ਤਾਪਮਾਨ ਜੇ ਐਸੇ ਇਸ ਤਾਈਂ 45 ਤੇ 50 ਡਿਗਰੀ ਸੈਲਸੀਅਸ ਤੱਕ ਚ ਐਸਾ ਚਾਹੀਦਾ ਹੁੰਦਾ ਹੀ ਹੈ। ਇਸ ਵਿਧੀ ਦੇ ਅੰਤਰਗਤ ਜੇ ਐਸੇ ਬੀਜਾਂ ਜੋ 2 ਘੰਟੇ ਪਾਣੀ ਚ ਭਿਗੋਣੇ ਦੇ ਬਾਅਦ ਜੇ ਐਸੇ ਫਰਸ਼ ਪਰ ਫੈਲਾਈ ਕਰਨੇ ਧੁੱਪ ਚ ਸੁਕਾਇਆ ਜਾਂਦਾ ਹੀ ਹੈ। ਇਸ ਵਿਧੀ ਸੋਗੀ ਜੇ ਐਸੇ ਆਹਾਂ ਕਾਫੀ ਹੱਦ ਤੱਕ ਕਈ ਰੋਗਾਂ ਜੋ ਜੇ ਐਸੇ ਨਿਜਾਤ ਜੈਸੇ ਮਿਲ ਜਾਂਦੀ ਹੈ
1: ਜੀ। ਕਹਿੰਦੇ ਅਗਰ ਗਰਮ ਪਾਣੀ ਨੇ ਕਿੰਨੇ ਬੀਜ ਉਪਚਾਰ ਦੀ ਇਹ ਗੱਲ ਕਰੀਏ ਵੀ ਆਇਆ ਤਾਂ ਭਈ ਸਭ ਪਹਿਲੇ ਆਹ ਕਿਆ ਕਰਨਾ ਵੀ ਹੈ ਬੀਜਾਂ ਜੋ ਕੁਛ ਟਾਈਮਾਂ ਤੱਕ ਗਰਮ ਪਾਣੀ ਚ ਜੇ ਐਸੇ ਭਿਗੋਈ ਨੇ ਕਰਨੇ ਰੱਖਣਾ ਵੀ ਹੈ ਤੇ ਇਸ ਤੇ ਰੋਗਾਣੂਆਂ ਤੇ ਜੇ ਐਸੇ ਬੀਜਾਂ ਦਾ ਛੁਟਕਾਰਾ ਮਿਲੀ ਜਾਂਦਾ ਵੀ ਹੈ ਆ। ਯਦਿ ਫੁਲਗੋਭੀ ਦੇ ਬੀਜਾਂ ਜੋ ਇਹ 50 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਪਾਣੀ ਚ 30 ਮਿੰਟਾਂ ਤੱਕ ਰੱਖ ਕੇ ਵੀ ਆਏ ਨਾ ਤਾਂ ਇਸ ਚ ਜਿਵੇਂ ਬਲੈਕ ਰੋਟ ਹੋਈ ਗਿਆ ਵੀ ਇਹ ਆ ਜਾਂ ਫਿਰ ਕਈ ਜਿਹੜੀ ਜੀਵਾਣੂ ਜਨਿਤ ਬਿਮਾਰੀਆਂ ਤਿੰਨਾਂ ਤੇ ਜੇ ਐਸੇ ਰੋਗ ਮੁਕਤ ਹੋਈ ਜਾਂਦੀ ਵੀ ਹੈ।
0: ਬਿਲਕੁਲ
1: ਇਸੀ ਤਰ੍ਹਾਂ ਬੰਦ ਗੋਭੀ, ਗਾਜਰ, ਖੀਰਾ, ਪਿਆਜ, ਸਲਾਦ, ਪਾਲਕ, ਮਿਰਚ, ਮੂਲੀ, ਸ਼ਲਗਮ ਇਹਨਾਂ ਸਬਜ਼ੀਆਂ ਚ ਵੀ ਇਸ ਵਿਧੀ ਦਾ ਜੇ ਐਸੇ ਇਹ ਪ੍ਰਯੋਗ ਕਰੀ ਸਕਦੇ ਵੀ ਹੈ ਕਨੇ ਬੀਜ ਉਪਚਾਰ ਜੇ ਐਸੇ ਇਹਨਾਂ ਦਾ ਕਰੀ ਸਕਦੇ ਵੀ ਹੈ।
0: ਕਿਉਂਕਿ ਦਿਖਾ ਅਗਰ ਅਸੀਂ ਇਸ ਵਿਧੀ ਕਰਨੇ ਜੇ ਐਸੇ ਬੀਜਾਂ ਦਾ ਉਪਚਾਰ ਕਰਗੇ ਤਾਂ ਅੰਕੁਰਨ ਚ ਜੇ ਐਸੇ ਕਿਸੇ ਵੀ ਤਰ੍ਹਾਂ ਦੀ ਕੋਈ ਬਾਧਕਤਾ ਜੇ ਐਸੇ ਨਹੀਂ ਆਉਂਦੀ ਹੈ ਕਨੇ ਆਂਦਾ ਹਜੇ ਬੀਜ ਹੁੰਦਾ ਸਹੀ ਤਰੀਕੇ ਕਰਨੇ ਬੜਵਾਰ ਜੇ ਐਸੇ ਤੀਦੀ ਹੋ ਜਾਂਦੀ ਹੈ। ਨਮਕੀਨ ਜਲ ਉਪਚਾਰ ਦੀ ਅਗਰ ਅਸੀਂ ਗੱਲ ਕਰੀਏ ਤਾਂ ਬੀਜਾਂ ਜੋ ਸਾਧਾਰਨ ਨਮਕ ਦੇ ਪਾਣੀ ਵਿੱਚ ਘੋਲ ਬਣਾਏ ਨੇ 10% ਜੇ ਐਸੇ ਡੁਬੋਈਦੇ ਹਨ ਤਾਂ ਸੰਕਰਮਿਤ ਬੀਜ ਜੇ ਐਸੇ ਪਾਣੀ ਦੇ ਇਸ ਘੋਲਾ ਕਰਨੇ ਜੇ ਐਸੇ ਉੱਪਰ ਤਰਨਾ ਸ਼ੁਰੂ ਹੋ ਜਾਂਦੇ ਹਨ ਤਾਂ ਤਿੰਨਾਂ ਜੋ ਆਹਾਂ ਹੱਥਾਂ ਕਰਨੇ ਚੱਕੀ ਕਰਨੇ ਜੇ ਐਸੇ ਅਲੱਗ ਕਰ ਸਕਦੇ ਹਨ। ਇਹ ਵਿਧੀ ਜੇ ਇਸੇ ਤਿੰਨਾਂ ਧਾਨ ਹੋਈ ਗਏ, ਗੇਹੂੰ ਹੋਈ ਗਏ, ਜੌ ਹੋਈ ਗਏ ਜਾਂ ਛਲੀਆਂ ਹੋਈ ਗਈਆਂ ਤਿੰਨਾਂ ਤਾਈ ਜੇ ਐਸੇ ਕਾਫੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ
1: ਜੀ। ਇਸ ਹੋਗੀ ਜੇ ਐਸੇ ਇਹ ਰਸਾਇਣਿਕ ਵਿਧੀ ਨੇ ਕਰਨੇ ਵੀ ਬੀਜਾਂ ਦਾ ਉਪਚਾਰ ਜੇ ਐਸੇ ਕਰੀ ਸਕਦੇ। ਬੀਜ ਭੰਡਾਰਨ ਜਾਂ ਰੋਪਣ ਦੇ ਟਾਈਮ ਜੇ ਐਸੇ ਕਈ ਤਰ੍ਹਾਂ ਦੇ ਰਸਾਇਣ ਜੀ ਜਾਂ ਕੁਕਨਾਸ਼ਕ ਹੋਈ ਗਏ, ਪ੍ਰਤੀਜੈਵਿਕ ਹੋਈ ਗਏ ਜਾਂ ਕੀਟਨਾਸ਼ਕ ਹੋਈ ਗਏ ਵੀ ਹੈ ਤਿੰਨਾਂ ਦਾ ਬੀਜਾਂ ਚ ਜੇ ਐਸੇ ਪ੍ਰਯੋਗ ਕਰੀ ਸਕਦੇ ਵੀ ਹੈ ਜਿਸ ਦੇ ਖੇਤਰਾਂ ਚ ਸਵਸਥ ਕਨੇ ਔਜਪੂਰਨ ਪੌਧ ਜੇ ਇਸੇ ਤਿਆਰ ਹੋਣੀ ਵੀ ਹੈ ਤਾਂ ਇਸ ਤਰੀਕੇ ਨੇ ਕਰਨੇ ਵੀ ਆਹ ਰਸਾਇਣਿਕ ਵਿਧੀਆਂ ਜੋ ਅਪਣਾਏ ਨੇ ਕਰਨੇ ਜੇ ਐਸੇ ਬੀਜਾਂ ਜੋ ਉਪਚਾਰਿਤ ਕਰੀ ਸਕਦੇ ਵੀ ਹੈ।
0: ਬਿਲਕੁਲ ਕਨੇ ਧੂਲ ਉਪਚਾਰ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਸ ਵਿਧੀ ਵਿੱਚ ਜੈਸੇ ਆਹਾਂ ਦੇ ਸਹਿਜੇ ਡਰੰਮ ਹੁੰਦੇ ਹਨ ਤਿੰਨਾਂ ਵਿੱਚ ਜੈਸੇ ਆਹਾਂ ਹਜੇ ਸਿਮਿੰਟ ਮਿਲਾਉਣ ਵਾਲੀ ਮਸ਼ੀਨਾਂ ਹੁੰਦੀਆਂ ਜਾਂ ਫਿਰ ਪਲਾਟਰ ਹੁੰਦੇ, ਹੋਪਰ ਬਾਕਸ ਹੁੰਦੇ ਹਨ, ਵਿਭਿੰਨ ਪ੍ਰਕਾਰ

0: ਇਹ ਵਧਾਈ ਸਕਦੇ ਵੀ ਹੈ ਭਾਈ, ਇਸ ਦੇ ਬਾਰੇ 'ਚ ਵੀ ਗੱਲਬਾਤ ਜੇ ਇਸੇ ਰਹਿੰਦੀ ਆ। ਹਾਂ, ਜੋ ਆਪਣੀ ਸੰਸਕ੍ਰਿਤੀ ਜੇ ਇਸੇ ਅੱਗੇ ਤੇ ਅੱਗੇ ਕਿਵੇਂ ਵਧਾਉਣੀ ਚਾਹੀਦੀ, ਬੱਚਿਆਂ ਜੋ ਆਪਣੇ ਸੰਸਕ੍ਰਿਤੀ ਨੇ ਕੰਨਿਆ ਇਹ ਕਿਵੇਂ ਜੋੜੀ ਸਕਦੇ ਵੀ ਹੈ, ਇਸ ਦੇ ਬਾਰੇ 'ਚ ਜੇ ਅਸੀਂ ਹਮੇਸ਼ਾ ਹਾਂ ਜੋ ਜਾਗਰੂਕ ਰਹਿਣਾ ਚਾਹੀਦਾ ਵੀ ਹੈ, ਤਾਂ ਹੀ ਆਹਾਂ ਦੀ ਇਹ ਜੇ ਧਰੋਹਰ ਹੀ ਨਾ ਪੀੜ੍ਹੀ ਦਰ ਪੀੜ੍ਹੀ ਜੇ ਇਸੇ ਅੱਗੇ ਵਧੀ ਸਕਦੀ ਵੀ ਹੈ।
1: ਬਿਲਕੁਲ, ਤੂੰ ਹਮ ਦਿਖਾ ਬੱਚੇ ਦੀ ਗੱਲ ਕੀਤੀ ਹੈ ਤਾਂ ਆਹਾਂ ਦਿਖਾਦੇ ਹਨ ਕਿ ਅੱਜ ਕੱਲ੍ਹ ਜੇ ਅਸੀਂ ਜ਼ਮਾਨੇ ਵਿੱਚ ਜੇ ਅਸੀਂ ਕਾਫੀ ਬਦਲਾਵ ਹੋ ਰਹੇ ਹੈ, ਆਹਾਂ ਦੇ ਬੱਚੇ ਜੇ ਅਸੀਂ ਆਪਣੇ ਸਜੇ ਨੈਤਿਕ ਮੁੱਲੇ ਹਨ ਤਿਨ੍ਹਾਂ ਦੇ ਤਰਫ ਤੇ ਜੇ ਅਸੀਂ ਥੋੜੇ ਜੇ ਪਿਛੜੀ ਕਰਨੇ ਜੇ ਅਸੀਂ ਇਹ ਜੇ ਆਧੁਨਿਕ ਚੀਜ਼ਾਂ ਹਨ ਇਸ ਕਰਨੇ ਜੇ ਅਸੀਂ ਜ਼ਿਆਦਾ ਜੁੜੀ ਗਏ ਹਨ।
0: ਦਿਖਾ ਆਧੁਨਿਕਤਾ ਦੇ ਸਾਬਾ ਨੇ ਕਰਨੇ ਆਹਾਂ ਜੋ ਆਪਣੇ ਤੌਰ ਤਰੀਕਿਆਂ 'ਚ ਥੋੜਾ ਬਦਲਾਵ ਕਰਨਾ ਜੇ ਅਸੀਂ ਜ਼ਰੂਰੀ ਹੈ, ਤਾਂ ਹੀ ਇਹ ਸਮੇਂ ਦੇ ਅਨੁਸਾਰ ਜੇ ਅਸੀਂ ਚੱਲੀ ਸਕਦੇ ਵੀ ਹੈ, ਕਨੇ ਆਹਾਂ ਦਾ ਵਿਕਾਸ ਵੀ ਤਾਂ ਹੀ ਸੰਭਵ ਹੈ। ਪਰ ਰਮਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਆਹਾਂ ਦੀ ਪਰੰਪਰਾ ਹੀ ਆਹਾਂ ਦੀ ਸੰਸਕ੍ਰਿਤੀ ਹੈ ਇਸ ਦਾ ਹੀ ਵਜੂਦ ਜੇ ਅਸੀਂ ਖਤਮ ਕਰੀ ਦੇਈਏ ਵੀ ਹੈ।
1: ਬਿਲਕੁਲ, ਦਿਖਾ ਪਈ ਬੱਚਿਆਂ ਜੋ ਜੇ ਅਸੀਂ ਆਹਾਂ ਜੋ ਸੰਸਕਾਰ ਵੀ ਦੇਣਾ ਚਾਹੀਦੇ ਹਨ ਹਰ ਚੀਜ਼ ਦੇ ਬਾਰੇ 'ਚ, ਜੇ ਅਸੀਂ ਇਹਨਾਂ ਜੋ ਅਵਗਤ ਕਰਵਾਉਣਾ ਚਾਹੀਦਾ। ਜ਼ਰੂਰੀ ਨਹੀਂ ਆ ਕਿ ਆਹਾਂ ਜੇ ਅਸੀਂ ਬੱਚਿਆਂ ਜੋ ਇਹਨਾਂ ਆਧੁਨਿਕ ਚੀਜ਼ਾਂ ਤੋਂ ਥੋੜ੍ਹੇ ਦੂਰ ਕਰੀਏ, ਕਿਉਂਕਿ ਇਹ ਆਧੁਨਿਕ ਚੀਜ਼ਾਂ ਵੀ ਬੱਚਿਆਂ ਜੋ ਇਹਨਾਂ ਦੇ ਬਾਰੇ 'ਚ ਵੀ ਇਹਨਾਂ ਜੋ ਜਾਣਕਾਰੀ ਜ਼ਰੂਰ ਹੋਣਾ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਟਾਈਮਾਂ ਵਿੱਚ ਜੇ ਅਸੀਂ ਦੌਰ ਹੀ ਇਹਨਾਂ ਚੀਜ਼ਾਂ ਦਾ ਆ। ਪਰ ਦਿਖਾ ਆਹ ਜੋ ਇਹਨਾਂ ਜੋ ਸੰਸਕਾਰਾਂ ਸੋਗੀ ਸੋਗੀ, ਨੈਤਿਕ ਮੁੱਲਿਆਂ ਸੋਗੀ ਸੋਗੀ, ਜੇ ਅਸੀਂ ਬੜਿਆਂ ਦਾ ਸਨਮਾਨ ਕਰਨਾ, ਇਹ ਸਾਰੀਆਂ ਚੀਜ਼ਾਂ ਜੇ ਅਸੀਂ ਸਿਖਾਉਣਾ ਵੀ ਬਹੁਤ ਜ਼ਰੂਰੀ ਹੁੰਦੀਆਂ
0: ਜੀ।
1: ਹਨ
0: ਗਲਾਂਦੇ ਨਾ ਕਿ ਹਰ ਚੀਜ਼ਾਂ ਦੇ ਜੇ ਅਸੀਂ ਦੋ ਪਹਿਲੂ ਹੁੰਦੇ ਵੀ ਹੈ, ਅੱਛਾਈ ਕਨੇ ਬੁਰਾਈ, ਯਾਨੀ ਕਿ ਕਿਸੇ ਵੀ ਚੀਜ਼ਾਂ ਦਾ ਜੇ ਅਸੀਂ ਅਗਰ ਜਿਹੜਾ ਇੱਕ ਗੁਣ ਆ ਸੈ ਅਗਰ ਇਹ ਲੈਣਾ ਚਾਹੁੰਦੇ ਆ ਨਾ, ਤਾਂ ਇਸ ਤੇ ਆਹ ਜੋ ਫਾਇਦਾ ਹੋਣਾ, ਪਰ ਅਗਰ ਇਹਨਾਂ ਚੀਜ਼ਾਂ ਦੇ ਅਵਗੁਣ ਜੋ ਇਹ ਅਪਣਾਉਂਗੇ ਨਾ, ਤਾਂ ਫਾਇਦਾ ਹੋਣ ਵਾਲੀ ਜਗ੍ਹਾ ਜੇ ਆ ਫਿਰ ਸੇ ਆਹ ਜੋ ਨੁਕਸਾਨ ਹੋ ਜਾਂਦਾ ਵੀ ਹੈ।
1: ਬਿਲਕੁਲ ਠੀਕ ਲਾ ਦੇ ਹਨ। ਦਿਖਾ ਆਹ ਦਿਖਾਦੇ ਹਨ ਕਿ ਬਸਾਂ 'ਚ ਸਫ਼ਰ ਕਰਦੇ ਹਨ ਜਾਂ ਫਿਰ ਆਹ ਕੁਤੀ ਪੈਦਲ ਚੱਲੇ ਹਨ, ਕੁਤੀ ਆਹ ਆਪਣੇ ਗਾਵਾਂ 'ਚ ਕੋਈ ਜਗ ਪ੍ਰਸਾਦ ਹੋਵੇ ਦੇ ਤਿੱਥੀ ਜਾ ਦੇ ਹਨ, ਤਾਂ ਕੁਤੀ ਨਾ ਕੁਤੀ ਜੇ ਅਸੀਂ ਤੂਹਾਂ ਵੀ ਦਿਖਿਆ ਹੀ ਹੋਣਾ ਕਿ ਆਹ ਵੀ ਨੋਟਿਸ ਕਰਦੇ ਹਨ ਕਿ ਕਈ ਵਾਰੀ ਬੱਚੇ 'ਚ ਅਸੀਂ ਆਪਣੇ ਵੱਡਿਆਂ ਦਾ ਸਨਮਾਨ ਕਰਨਾ ਭੁੱਲੀ ਜਾਂਦਾ ਹੈ, ਕਈ ਵਾਰੀ ਜੇ ਅਸੀਂ ਤੂੰ ਤੜਾਕ ਕਰਨੇ ਜੇ ਅਸੀਂ ਗਲਾਣਾ ਇਹ ਆ, ਜਾਂ ਫਿਰ ਇਹਨਾਂ ਜੋ ਇਹ ਹੀ ਪਤਾ ਨਹੀਂ ਹੁੰਦਾ ਕਿ ਆਹਾਂ ਦੇ ਇਹਨਾਂ ਕੰਨੇ ਜੇ ਅਸੀਂ ਕਿਆ ਰਿਸ਼ਤੇਦਾਰੀ
0: ਜੀ, ਤਾਂ ਸਹਿ ਜਿਹੜੇ ਘਰ ਪਰਿਵਾਰ ਦੇ ਸਦੱਸਿਆ ਜਿਹੜੇ ਮਾਤਾ ਪਿਤਾ ਹੁੰਦੇ ਵੀ ਹੈ ਬਈ, ਇਹਨਾਂ ਦੀ ਜ਼ਿੰਮੇਵਾਰੀ ਜੇ ਇਸੇ ਬਣੀ ਜਾਂਦੀ ਵੀ ਹੈ ਕਿ ਆਪਣੇ ਬੱਚੇ ਜੋ ਹਰ ਰਿਸ਼ਤੇ ਨਾਤੇ ਦੇ ਬਾਰੇ 'ਚ ਜੇ ਅਸੀਂ ਸਮਝਾਉਣਾ ਵੀ ਹੈ, ਆ ਵੱਡਿਆਂ ਬਜ਼ੁਰਗਾਂ ਦਾ ਆਦਰ ਮਾਨ ਕਰਨਾ ਜੇ ਅਸੀਂ ਸਿਖਾਉਣਾ ਵੀ ਹੈ, ਆ ਰਿਸ਼ਤੇਦਾਰੀਆਂ 'ਚ ਆਹਾਂ ਦਾ ਕੁਣ ਕਿਆ ਲੱਗਦਾ ਵੀ ਹੈ, ਇਸ ਨੇ ਕੰਨਿਆਂ ਦਾ ਗਲਾਣ ਬੋਲਣ ਜੇ ਐਸੇ ਕਿਸ ਤਰੀਕੇ ਦਾ ਹੋਣਾ ਚਾਹੀਦਾ, ਸੀ ਸਾਰੇ ਸੰਸਕਾਰ ਜੇ ਐਸੇ ਬੱਚਿਆਂ ਜੋ ਘਰ ਪਰਿਵਾਰ ਤੇ ਮਿਲਦੇ ਵੀ ਹੈ।
1: ਬਿਲਕੁਲ, ਬੋਲਦੇ ਵੀ ਹਨ ਕਿ ਬੱਚਿਆਂ ਦੀ ਪਹਿਲੀ ਪਾਠਸ਼ਾਲਾ ਜੇ ਇਸੇ ਹੁੰਦੀ ਤੇ ਇਹਨਾਂ ਦਾ ਘਰ ਪਰਿਵਾਰ, ਅਗਰ ਆਹ ਪਹਿਲੀ ਪਾਠਸ਼ਾਲਾ 'ਚ ਆਪਣੇ ਬੱਚੇ ਜੋ ਖਰਾ ਉਤਾਰੀ ਦਿੱਤੇ ਹੈ ਨਾ, ਤਾਂ ਅੱਗੇ ਜੇ ਐਸੇ ਬੱਚਾ ਜੇ ਐਸੇ ਅਗਲੀ ਪਾਠਸ਼ਾਲਾ 'ਚ ਵੀ ਜੇ ਐਸੇ ਸਹੀ ਤਰੀਕੇ ਕਰਨੇ ਚੱਲਦਾ ਰਹਿੰਦਾ ਹੀ ਹੈ
0: ਜੀ। ਬੱਚੇ ਜੋ ਅੱਛਾ ਵਿਅਕਤੀ ਬਣਾਉਣ ਵਾਸਤੇ ਜੇ ਐਸੇ ਕਈ ਵਾਰੀ ਆਹ ਜੋ ਕਠੋਰ ਵੀ ਬਣਨਾ ਪਾਉਂਦਾ, ਕਿਉਂਕਿ ਹੁੰਦਾ ਨਾ ਕਿ ਬੱਚੇ ਜੋ ਖਰੀ ਚੀਜ਼ ਸਿਖਾਉਣੇ ਦੇ ਤਾਂ ਜੇ ਅਸੀਂ ਅਗਰ ਬੱਚਾ ਪਿਆਰਾ ਨੇ ਨਹੀਂ ਸਿੱਖਣਾ ਲੱਗੀ ਰਿਹਾ ਵੀ ਹੈ, ਤਾਂ ਇਸ 'ਚੋਂ ਥੋੜ੍ਹਾ ਜਿਹਾ ਸਖਤੀ ਦਿਖਾਈ ਨੇ ਕੰਨੇ ਵੀ ਆਹ ਜੋ ਜੇ ਅਸੀਂ ਸਿਖਾਉਣੀ ਚਾਹੀਦੀ ਚੀਜ਼ਾਂ, ਜਿਵੇਂ ਇੱਕ ਘੜਾ ਹੀ ਬਣਾਉਂਦੇ ਨਾ, ਇਸ 'ਚੋਂ ਸਹੀ ਆਕਾਰ ਦੇਣੇ ਦੇ ਤਾਂ ਜੇ ਅਸੀਂ ਇੱਕ ਹੀ ਹੱਥ ਹਲਕਾ ਹਲਕਾ ਸਹਿਲਾਉਂਦੇ ਰਹਿੰਦੇ, ਕਹਿੰਦੇ ਇੱਕ ਹੀ ਹੱਥ ਰੀ ਹਲਕੀ ਹਲਕੀ ਥਪਕੀ ਜੇ ਅਸੀਂ ਮਾਰਦੇ ਰਹਿੰਦੇ ਵੀ ਹੈ, ਤਾਂ ਹੀ ਇਸ 'ਚੋਂ ਜੇ ਅਸੀਂ ਸਹੀ ਆਕਾਰ ਆਉਂਦਾ ਵੀ ਹੈ, ਤਾਂ ਭਈ ਦਿਖਾ ਬੱਚੇ ਜੋ ਪਿਆਰਾ ਨੇ ਕੰਨੇ ਸੋਗੀ ਸੋਗੀ, ਜੇ ਅਸੀਂ ਥੋੜ੍ਹਾ ਡਰ ਹੋਣਾ ਵੀ ਬੜਾ ਜ਼ਰੂਰੀ ਰਹਿੰਦਾ।
1: ਬਿਲਕੁਲ, ਦਿਖਾ ਬੋਲਦੇ ਨੇ ਕਿ ਡਰ ਅੱਗੇ ਹੀ ਜੇ ਅਸੀਂ ਘਰ ਹੁੰਦਾ ਹੀ ਆ, ਤਾਂ ਅਗਰ ਹਾਂ ਬੱਚੇ ਜੋ ਥੋੜ੍ਹਾ ਜਿਹਾ ਡਰਾਈ ਕੰਨੇ ਕੰਨੇ ਖਾਸ ਕਰ ਆਪਣੇ ਸੰਸਕਾਰਾਂ ਦੇ ਮਾਮਲੇ 'ਚ ਜੇ ਅਸੀਂ ਹਾਂ ਜੋ ਪਿੱਛੇ ਨਹੀਂ ਹਟਣਾ ਚਾਹੀਦਾ, ਬੱਚਿਓ ਜੋ ਹਰ ਤਰੀਕੇ ਤੇ ਪਰਿਪੱਕਵ ਜੇ ਅਸੀਂ ਬਣਾਉਣਾ ਚਾਹੀਦਾ, ਜ਼ਮਾਨੇ ਸੋਗੀ ਵੀ ਚੱਲਣਾ ਹੀ ਆ, ਪਰ ਆਪਣੇ ਨੈਤਿਕ ਮੁੱਲੇ ਆਪਣੇ ਸੰਸਕਾਰਾਂ 'ਚੋਂ ਵੀ ਪਿੱਛੇ ਨਹੀਂ ਛੱਡਣਾ ਹੀ ਆ, ਆਪਣੇ ਰੀਤੀ ਰਿਵਾਜ਼ਾਂ ਤੇ ਸੰਬੰਧਿਤ ਵੀ ਤਿੰਨੋਂ ਜਾਣਕਾਰੀ ਦਿੰਦੇ ਰਹਿਣਾ ਹੀ ਆ। ਪਰ ਦਿਖਾ ਕਾਰਜਕ੍ਰਮ 'ਚ ਗੱਲਾਂ ਬਾਤਾਂ ਤਾਂ ਤੁਹਾਂ ਸੋਗੀ ਹੋਰ ਵੀ ਢੇਰ ਸਾਰੀਆਂ ਸਾਂਝਾ ਕਰਨੀਆਂ ਹਨ, ਪਰ ਆਂਦੇ ਇਸ ਰੌਣਕਾਂ ਗਰਾਂ ਦੇ ਕਾਰਜਕ੍ਰਮ ਦਾ ਇੱਕ ਅਹਿਮ ਹਿੱਸਾ ਆ ਪਿਆਰਾ ਜਿਹਾ ਲੋਕ ਗੀਤ
0: ਜੀ, ਤਾਂ ਹੁਣ ਦੇਰ ਨਹੀਂ ਕਰਨੀ, ਕਹਿੰਦੇ ਸਾਰਿਆਂ ਮਿਲੀ ਨੇ ਸੁਣੀ ਲੈਣਾ ਪਹਿਲੇ ਮਿੱਠੜਾ ਜਿਹਾ ਲੋਕ ਗੀਤ।

0: ਤਾਂ ਲਈ ਜੀ ਇਹ ਤਾਂ ਸੁਣਿਆ ਹੈ ਲੋਕ ਗੀਤ ਕਨੇ ਹੁਣ ਕਾਰਜਕ੍ਰਮ ਵਿੱਚ ਫਿਰੀ ਚੱਲਣਾ ਹਾਂ ਗੱਲਾਂਬਾਤ ਵਾਲੇ ਪਾਸੇ ਤਾਂ ਦੇਖਾਂ ਵੀ ਕਾਰਜਕ੍ਰਮ ਚਾਹੇ ਗੱਲਬਾਤ ਜੇ ਅਸੀਂ ਹੁਣ ਕਰੀਏ ਤਾਂ ਜੀ ਗਰਮੀਆਂ ਦੇ ਮੌਸਮ ਜੇ ਹੈ ਸ਼ੁਰੂ ਹੋਈ ਗਿਆ ਵੀ ਆਇਆ ਕਨੇ ਗਰਮੀਆਂ ਦੇ ਦਿਨਾਂ 'ਚ ਜੇ ਅਸੀਂ ਸਾਫ਼ ਸਫਾਈ ਕਨੇ ਆਪਣੇ ਖਾਣ ਪਾਣ ਦਾ ਆਹ ਜੋ ਖਾਸ ਖਿਆਲ ਜੇ ਅਸੀਂ ਰੱਖਣਾ ਚਾਹੀਦਾ ਕਿਉਂਕਿ ਦੇ ਆਉਂਦਾ ਨਾ ਰਮਾ ਵੀ ਖਾਣੇ ਪੀਣੇ 'ਚ ਥੋੜ੍ਹੀ ਜਿਹੀ ਵੀ ਲਾਪਰਵਾਹੀ ਹੋਈ ਗਈ ਤਾਂ ਇਹ ਬਿਮਾਰ ਹੋ ਸਕਦੇ ਅਗਰ ਇਹ ਸਾਫ਼ ਸਫਾਈ ਦਾ ਸਹੀ ਤਰੀਕੇ ਨਾਲ ਕਨੇ ਧਿਆਨ ਨਹੀਂ ਰੱਖਿਆ ਤਾਂ ਅੱਜ ਕੱਲ੍ਹ ਜੇ ਅਸੀਂ ਇਕਦਮ ਸੇ ਕੀਟਾਣੂ ਤਿਆਰ ਹੋ ਜਾਂਦੇ ਵੀ ਇਹ ਜਿਹੜੇ ਹਾਂ ਜੋ ਨੁਕਸਾਨ ਜੇ ਅਸੀਂ ਦੇ ਸਕਦੇ ਵੀ ਹੈ
1: ਬਿਲਕੁਲ ਕਹਿੰਦੇ ਦੇਖਾ ਇਸ ਸੋਗੀ ਹੀ ਸਭ ਤੋਂ ਜ਼ਰੂਰੀ ਅੱਜ ਕੱਲ੍ਹ ਗਰਮੀਆਂ ਦੇ ਦਿਨਾਂ 'ਚ ਜੇ ਹੁੰਦਾ ਸਾ ਪਾਣੀ ਹੁੰਦਾ ਹੀ ਆ ਅਗਰ ਹਾਂ ਪਾਣੀ ਸਵੱਛ ਪੀਂਗੇ ਸਾਫ਼ ਸੁਥਰਾ ਪਾਣੀ ਪੀਂਗੇ ਤਾਂ ਕਾਫ਼ੀ ਹੱਦ ਤੱਕ ਜੇ ਅਸੀਂ ਹਾਂ ਬਿਮਾਰੀਆਂ 'ਤੇ ਬਚੀ ਰਹਿਣਾ ਹੀ ਆ ਅਗਰ ਸਵੱਛ ਜਲ ਹਾਂ ਦੇ ਜੀਵਨ ਦਾ ਹਿੱਸਾ ਹੁੰਦਾ ਹੀ ਆ ਤਾਂ ਆਹਾਂ ਦੇ ਸਵਾਸਥ ਬਿਲਕੁਲ ਠੀਕ ਰਹਿਣਾ ਹੀ ਹੈ ਕਹਿੰਦੇ ਹਰ ਕੰਮ ਜੋ ਕਰਨੇ ਜੋ ਜੇ ਅਸੀਂ ਹਾਂ ਨਿਪੁੰਨ ਹੋਣਾ ਹੀ ਆ
0: ਜੀ ਬੋਲਦੇ ਨੇ ਕਿ ਜਲ ਹੀ ਜੀਵਨ ਹੈ ਪਰ ਇਹ ਪਾਣੀ ਜੇ ਅਸੀਂ ਹਾਂ ਵਾਸਤੇ ਜੀਵਨ ਤਾਲੀ ਤੱਕ ਅਗਰ ਸਾਫ਼ ਸੁਥਰਾ ਕਹਿੰਦੇ ਅਗਰ ਹਾਂ ਦਾ ਪਾਣੀ ਜੇ ਹੈ ਦੂਸ਼ਿਤ ਹੈ ਤਾਂ ਸਹਿ ਇਹ ਪਾਣੀ ਜੇ ਅਸੀਂ ਹਾਂ ਵਾਸਤੇ ਕਈ ਪਰੇਸ਼ਾਨੀਆਂ ਜੇ ਅਸੀਂ ਖੜੀ ਕਰੀ ਸਕਦਾ ਵੀ

0: ਆ।
1: ਬਿਲਕੁਲ ਦਿਖਾ, ਪਾਣੀਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤਿੰਨਾ ਡਾਇਰੀਆ, ਟਾਈਫਾਈਡ, ਹੈਪੇਟਾਈਟਸ, ਹੈਜ਼ਾ, ਪੀਲੀਆ, ਇਹ ਸਾਰੀਆਂ ਬਿਮਾਰੀਆਂ ਜੇ ਅਸੀਂ ਆਹਾਂ ਦੇ ਗੰਦੇ ਪਾਣੀ ਦੇ ਵਜ੍ਹਾ ਤੇ ਜੇ ਅਸੀਂ ਹੁੰਦੀ ਹੈ। ਕਈ ਵਾਰੀ ਜੇ ਅਸੀਂ ਆਹਾਂ ਦਿਖਦੇ ਹਨ ਕਿ ਪੇਟ ਖਰਾਬ ਹੋ ਜਾਂਦਾ ਹੀ ਆ, ਦਸਤ ਲੱਗ ਪਾਉਂਦੇ ਹਨ, ਉਲਟੀਆਂ, ਵੀ ਕਈ ਵਾਰੀ ਜੇ ਅਸੀਂ ਆਹਾਂ ਦਿਖਦੇ ਹਨ ਕਿ ਉਹ ਹੋਸਪਿਟਲਾਂ 'ਚ ਜੇ ਅਸੀਂ ਕਈ ਤਰ੍ਹਾਂ ਦੇ ਮਰੀਜ਼ ਇਹੜੇ ਹੀ ਆਉਂਦੇ ਕਿ ਤਿੰਨਾਂ ਜੋ ਡਾਇਰੀਆ ਦੀ ਸਮੱਸਿਆ ਜੇ ਇਸ ਹੋਈਗੀ ਹੈ। ਤਾਂ ਦਿਖਾ ਇਹ ਕੁਤੀ ਨਾ ਕੁਤੀ ਕਾਰਨ ਇਹੜਾ ਹੀ ਹੁੰਦਾ ਹੀ ਹੈ ਕਿ ਪਾਣੀ ਜੇ ਅਸੀਂ ਆਹਾਂ ਸਵੱਛ ਜੇ ਅਸੀਂ ਨਹੀਂ ਪੀਤੇ ਹੀ ਆ। ਦਿਖਾ ਹਾਂ ਦੇ ਸਰੀਰ 'ਚ ਜੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਮਾਤਰਾ ਜੇ ਇਸੇ ਪਾਣੀ ਦੀ ਹੁੰਦੀ ਹੈ ਤਾਂ ਆਹਾਂ ਦਾ ਸਰੀਰ 'ਚ ਪਾਣੀ ਹੀ ਸਾਫ ਸੁਥਰਾ ਨਹੀਂ ਹੋਊਗਾ ਤਾਂ ਕਾਫੀ ਹੱਦ ਤੱਕ ਜੇ ਅਸੀਂ ਆਹਾਂ ਬਿਮਾਰ ਰਹਿਣਾ ਹੀ ਆ।
0: ਇਸ ਵਾਸਤੇ ਜੇ ਅਸੀਂ ਘਰ ਪਰਿਵਾਰ 'ਚ ਆਹਾਂ ਜੋ ਕੁਛ ਜਿਹੜੇ ਨਿਯਮ ਬਣਾਉਣੇ ਚਾਹੀਦੇ ਜਿਸ ਤੇ ਕਿ ਆਹਾਂ ਦੇ ਪਾਣੀ ਜੇ ਹੈ ਦੂਸ਼ਿਤ ਨਾ ਹੋਣ, ਗ੍ਰਾਂ ਚਾਹੇ ਦਿਖਦੇ ਵੀ ਹੈ ਆਹਾਂ ਦੇ ਜਿਹੜੇ ਜਲ ਸਰੋਤ ਹੈ ਇਹਨਾਂ ਦੀ ਸਾਫ ਸਫਾਈ ਦਾ ਜੇ ਅਸੀਂ ਸਾਰੇ ਜੋ ਮਿਲੀ ਨੇ ਕਰਨੇ ਵਿਵਸਥਾ ਰੱਖਣੀ ਚਾਹੀਦੀ ਵੀ ਹੈ, ਹੈ ਨਾ।
1: ਬਿਲਕੁਲ,
0: ਇਸ ਹੋਗੀ ਜੇ ਅਸੀਂ ਪਾਣੀ ਆਹਾਂ ਜੋ ਵਿਅਰਥ ਜੇ ਅਸੀਂ ਨਹੀਂ ਗਵਾਉਣਾ ਚਾਹੀਦਾ ਕਿਉਂਕਿ ਪਾਣੀ ਜੇ ਅਸੀਂ ਬਿਲਕੁਲ ਅਨਮੋਲ ਹੈ, ਬਚਤ ਆਹਾਂ ਜੋ ਕਰਨੀ ਚਾਹੀਦੀ ਵੀ ਹੈ। ਕਰੇ ਇਹ ਚੀਜ਼ਾਂ ਜੇ ਇਸੇ ਬੱਚਿਆਂ ਜੋ ਵੀ ਸਿਖਾਉਣੀ ਚਾਹੀਦੀ ਕਿ ਇਹ ਕਿਵੇਂ ਜੇ ਅਸੀਂ ਪਾਣੀ ਬਚਾਈ ਸਕਦੇ ਵੀ ਹੈ।
1: ਬਿਲਕੁਲ ਠੀਕ ਲੱਗਦੇ ਹਨ। ਦਿਖਾ ਆਹਾਂ ਦੇ ਘਰੇ ਅੱਜ ਕੱਲ੍ਹ ਜੇ ਅਸੀਂ ਹਰ ਘਰ ਜੇ ਅਸੀਂ ਨਲ ਲਾਇਆ, ਪਹਿਲਾਂ ਕਿ ਜ਼ਮਾਨੇ 'ਚ ਜੇ ਅਸੀਂ ਪਾਣੀ ਜੇ ਅਸੀਂ ਖੂਹਾਂ ਤੇ ਬੋੜੀਆਂ ਤੇ ਬਾਈ ਤੇ ਭਰਨਾ ਪਾਉਂਦਾ ਹਾ ਤਾਂ ਇੱਕ ਇੱਕ ਘੜਾ ਚੱਕੀ ਨਾਲ ਲਿਆਉਣਾ ਹੀ ਆ, ਘਰੇ ਪੁਜਾਉਣਾ ਹੀ ਆ, ਤਾਂ ਇਸ 'ਚ ਜੇ ਅਸੀਂ ਪਤਾ ਹੁੰਦਾ ਹੈ ਕਿ ਪਾਣੀ ਦੀ ਅਹਿਮੀਅਤ ਦਾ ਕਿਆ ਹੀ। ਪਰ ਹੁਣ ਜੇ ਅਸੀਂ ਘਰੇ ਇੱਕਦਮ ਨਲਕੇ ਖੋਲਾ ਦੇ ਐਨਕਾਂ ਨੇ ਪਾਣੀ ਪਹੁੰਚੀ ਆ ਦਾ ਹੀ ਆ, ਤਾਂ ਇਸ ਤੇ ਸਹੂਲਤ ਤਾਂ ਹਾਂ ਜੋ ਉਹਦੀ ਹੈ, ਤਾਂ ਤਿਹਾ ਸਹੂਲਤਾਂ ਦਾ ਹਾਂ ਜੋ ਫਾਇਦਾ ਵੀ ਉਠਾਉਣਾ ਚਾਹੀਦਾ, ਬਲਕਿ ਇਸਦਾ ਜੇ ਅਸੀਂ ਗਲਤ ਫਾਇਦਾ ਨਹੀਂ ਉਠਾਉਣਾ ਚਾਹੀਦਾ। ਨਲਕਿਆਂ ਦਿਖਦੇ ਰਹਿਣਾ ਚਾਹੀਦਾ ਕਿ ਕੁਤੀ ਕਈ ਵਾਰੀ ਬੱਚੇ ਜੇ ਅਸੀਂ ਖੁੱਲ੍ਹੇ ਛੱਡੀ ਆਉਂਦੇ ਹਨ, ਕਈ ਵਾਰੀ ਜੇ ਅਸੀਂ ਨਲਕਿਆਂ 'ਤੇ ਪਾਣੀ ਟਿਪ ਟਿਪ ਕਰਦਾ ਇੰਨੇ ਚੱਲੀ ਰਹਿੰਦਾ ਹੀ ਆ, ਤਾਂ ਇਹ ਜ਼ਰੂਰ ਆਹਾਂ ਦਿਖਦੇ ਰਹਿਣਾ ਹੀ ਹੈ ਕਿ ਪਾਣੀ ਦੀ ਵੇਸਟੇਜ ਜੇ ਅਸੀਂ ਘੱਟ ਅਤੇ ਘੱਟ ਹੋਵੇ, ਕਿਉਂਕਿ ਗਰਮੀਆਂ ਦੇ ਦਿਨ ਨੇ, ਗਰਮੀਆਂ ਦੇ ਦਿਨਾਂ 'ਚ ਵਿੱਚ ਜੇ ਅਸੀਂ ਪਾਣੀਆਂ ਦੀ ਸਭ ਤੋਂ ਜ਼ਿਆਦਾ ਜੇ ਇਸੇ ਕਿੱਲਤ ਪਾਉਂਦੀ ਹੈ।
0: ਜੀ, ਹਰ ਬੂੰਦ ਜੇ ਇਸੇ ਆਹਾਂ ਜੋ ਬਚਾਉਣੀ ਚਾਹੀਦੀ ਵੀ ਹੈ ਤਾਂ ਕਿ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਜੇ ਇਸੇ ਨਹੀਂ ਆਓ। ਇਸ ਹੋਗੀ ਜੇ ਅਸੀਂ ਬੱਚੇ ਜੋ ਆਪਣੀ ਪ੍ਰਕਿਰਤੀ ਨੇ ਕਰਨੇ ਵੀ ਜੋੜਨਾ ਚਾਹੀਦਾ ਵੀ ਹੈ ਆ। ਅਗਰ ਬੱਚਾ ਜੇ ਅਸੀਂ ਪ੍ਰਕਿਰਤੀ ਨੇ ਕਰਨੇ ਜੁੜੀਦਾ ਰਹੇਗਾ ਨਾ, ਤਾਂ ਤਿੰਨਾਂ ਜੋ ਇਹਨਾਂ ਚੀਜ਼ਾਂ ਦੀ ਜੇ ਇਸ ਅਹਿਮੀਅਤ ਹੋਣੀ ਵੀ ਹੈ। ਜੀ, ਆਹਾਂ ਦੇ ਜਲ ਸਰੋਤ ਇਸੇ ਆਹਾਂ ਦੂਸ਼ਿਤ ਨਹੀਂ ਕਰਨੇ ਆਏ, ਆਪਣੀ ਪ੍ਰਕਿਰਤੀ ਨੇ ਕਰਨੇ ਜੇ ਅਸੀਂ ਆਹਾਂ ਕਿਸ ਤਰ੍ਹਾਂ ਰਹਿਣਾ ਵੀ ਹੈ ਆ। ਜੀਆਂ ਪੇੜ ਲਗਾਉਣੇ, ਤਿੰਨਾਂ ਦੀ ਦੇਖਭਾਲ ਕਰਨੀ ਵੀ ਹੈ। ਇਸ ਹੋਗੀ ਜੇ ਅਸੀਂ ਜਿਹੜੀ ਆਹਾਂ ਦੀ ਸੰਸਕ੍ਰਿਤੀ, ਆਹਾਂ ਦੇ ਬਜ਼ੁਰਗ ਇਹਨਾਂ ਦਾ ਮਾਨ ਸਨਮਾਨ ਕਰਨਾ ਵੀ ਹੈ, ਤਾਂ ਇਹ ਚੀਜ਼ਾਂ ਰਮਾ ਪਤਾ ਬੱਚੇ ਕਿਵੇਂ ਸਿੱਖਦੇ ਵੀ ਹੈ। ਬਈ ਜਿਹੜਾ ਜੇ ਮਾਤਾ ਪਿਤਾ ਦਾ ਜਾਂ ਘਰ ਪਰਿਵਾਰ 'ਚ ਆਹਾਂ ਦੇ ਵੱਡਿਆਂ ਦਾ ਆਚਾਰ ਵਿਵਹਾਰ ਹੁੰਦਾ ਵੀ ਹੈ, ਆ ਕੰਮ ਕਰਨੇ ਦਾ ਤੌਰ ਤਰੀਕਾ ਹੁੰਦਾ ਵੀ ਹੈ, ਕਾਫੀ ਹੱਦ ਤੱਕ ਆਹਾਂ ਦੇ ਬੱਚਿਆਂ ਦਾ ਸੁਭਾਵ ਜੇ ਅਸੀਂ ਉਸ ਤਰੀਕੇ ਨੇ ਕਰਨੇ ਬਣਦਾ ਵੀ ਹੈ।
1: ਬਿਲਕੁਲ ਠੀਕ ਲੱਗਦੇ ਹਨ। ਦਿਖਾ ਪਈ ਆਹਾਂ ਜੋ ਘਰਾਂ 'ਤੇ ਹੀ ਚਿੰਤਨ ਜੇ ਅਸੀਂ ਕਰਨਾ ਸ਼ੁਰੂ ਕਰਨਾ ਚਾਹੀਦਾ। ਦਿਖਾ ਅਗਰ ਆਹਾਂ ਆਪਣੇ ਘਰ ਪਰਿਵਾਰ 'ਚ ਬੱਚਿਆਂ ਜੋ ਇਹਨਾਂ ਚੀਜ਼ਾਂ ਦੇ ਬਾਰੇ 'ਚ ਅਵਗਤ ਕਰਵਾਂਗੇ, ਪਾਣੀ ਦੇ ਮਹੱਤਵ ਜੋ ਸਮਝਾਂਗੇ, ਤਾਂ ਕਾਫੀ ਹੱਦ ਤੱਕ ਜੇ ਅਸੀਂ ਬੱਚੇ ਜੇ ਅਸੀਂ ਚੀਜ਼ਾਂ ਸਿੱਖਦੇ ਹਨ, ਅਗਰ ਤਿੰਨਾਂ ਜੋ ਪਿਆਰਾਂ ਨੇ ਹਰ ਇੱਕ ਚੀਜ਼ ਸਮਝਾਂਗੇ ਤਾਂ ਬੱਚੇ ਕਾਫੀ ਜੇ ਅਸੀਂ ਚੀਜ਼ਾਂ ਸਿੱਖਦੇ ਵੀ ਹੈ। ਪਰ ਜ਼ਰੂਰੀ ਇਹ ਹੈ ਕਿ ਤਿੰਨਾਂ ਜੋ ਅਗਰ ਹਾਂ ਸਿਖਾਉਣ, ਅਗਰ ਤਿੰਨਾਂ ਜੋ ਸਿਖਾਂਗੇ ਨਹੀਂ ਤਾਂ ਤਿੰਨਾਂ ਜੋ ਪਤਾ ਕਿੰਨਾ ਚੱਲਣਾ ਕਿ ਇਹਨਾਂ ਚੀਜ਼ਾਂ ਦਾ ਮਹੱਤਵ ਕਿਆ ਹੈ।
0: ਜੀ, ਤਾਂ ਇਹ ਤਾਂ ਗੱਲਬਾਤ ਰਹੀ ਕਿ ਕਿਸ ਤਰੀਕੇ ਨੇ ਕਰਨੇ ਜੀ ਅਸੀਂ ਪਾਣੀ ਦਾ ਬਚਾਓ ਜੇ ਅਸੀਂ ਕਰੀ ਸਕਦੇ, ਬੂੰਦ ਬੂੰਦ ਪਾਣੀ ਦੀ ਆਹਾਂ ਜੋ ਬਚਾਉਣੀ ਚਾਹੀਦੀ, ਪਾਣੀ ਦੀ ਅਹਿਮੀਅਤ ਜੇ ਇਸੇ ਆਹਾਂ ਜੋ ਕਿਵੇਂ ਰੱਖਣੀ ਚਾਹੀਦੀ ਵੀ ਹੈ।
1: ਤਾਂ ਆਪਣੇ ਸਾਰੇ ਸੁਣਨੇ ਵਾਲੇ ਜੋ ਇਹ ਬੋਲਣਾ ਚਾਹੁੰਦੇ ਕਿ ਆਹਾਂ ਜੋ ਪਾਣੀ ਦਾ ਬਚਾਵ ਜੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਰਨਾ ਹੀ ਆ, ਵਿਅਰਥ ਪਾਣੀ 'ਚ ਅਸੀਂ ਨਹੀਂ ਗਵਾਉਣਾ ਹੀ ਆ, ਕਹਿੰਦੇ ਇਹਨਾਂ ਹੀ ਗੱਲਾਂ ਬਾਤਾਂ ਸੋਗੀ ਅੱਜ ਦੇ ਕਾਰਜਕ੍ਰਮ ਰੌਣਕਾਂ ਗਰਾਂ ਦੀਆਂ ਖਤਮ ਕਰਨ ਦੀ ਆਹਾਂ ਜੋ ਦਿਆ ਅਨੁਮਤੀ।
0: ਨਮਸਕਾਰ।